ਜਿਹੜਾ ਉਦੋਂ ਲੋਰੀਆਂ ਰੋਗੋ ਮਨ ਮੈਂ ਮਨ ਕੋ ਮਾਵਾ ਜਿਹੜਾ ਉਦੋਂ ਗੁਡੋ ਤੋ ਯਾਵਾ ਮਨ ਮੈਂ ਮਨ ਕੋ ਮਾਵਾ ਜਿਹੜਾ ਉਦੋਂ ਸਾਰਾ ਜਾਜੂ ਕੀ ਜੁਆ ਮੈਂ ਜੁਆ ਤੂੰ ਤੋ ਮਾਵਾ ਜਿਹੜਾ ਉਦੋਂ ਗੁਡੋ ਕੀ ਤੰਦੇ ਨੀ ਯਾਵਾ ਜੁਆ ਤੋ ਜੁਆ ਜੋ ਮਹਾਰਾਜ ਦੇ ਰਾਇਓ ਦੇ ਪਾਕੋ ਸੇ ਆਸੋ ਕੋ ਜੋ ਮੈਂ ਜੋ ਦੂਤੋ ਸੋ ਮਹਾਰਾਜ ਦੇ ਰਾਇਓ ਦੇ ਬੁਤੀਏ ਨੋ ਜਸ